0: ਲੈਵਲ ਸੇ ਕਿਆ ਹੋ ਗਿਆ
1: ਇਨਾ ਦੂਰ
0: ਮੇਰੇ ਮਨ ਕੇ ਅੰਦਰ ਹੁਆ ਤੋ ਮੈਨੇ ਉਸ ਪਾਠ ਕੋ ਪੜ੍ਹਨਾ ਸ਼ੁਰੂ ਕੀਆ ਸਰਮਨ ਮਾਉਂਟ ਕੋ ਪਰਤ ਉਪਦੇਸ਼
1: ਕੋ
0: ਜੋ ਮੱਤੀ ਕੇ ਪਾਂਚ ਛੇ ਸਾਤ ਅਧਿਆਏ ਕੇ ਅੰਦਰ ਹੈ ਤੋ ਵਹਾਂ ਜਿਸ ਜੀਵਨ ਕਾ ਵਰਣਨ ਥਾ ਜੋ ਉਪਦੇਸ਼ ਦੀਏ ਜਾ ਰਹੇ ਥੇ ਔਰ ਜੋ ਆਦਮੀ ਉਪਦੇਸ਼ ਦੇਣ ਵਾਲਾ ਥਾ ਉਸਕੇ ਜੀਵਨ ਕੀ ਤਰਫ ਮੈਂ ਸੋਚਣ ਲਗਾ ਬੜੇ ਸ਼ਾਂਤ ਭਾਵ ਸੇ ਬਾਹਰ ਚਿੜੀਆਂ ਬੋਲ ਰਹੀ ਥੀ ਸ਼ਾਂਤ ਥਾ ਬਿਲਕੁਲ ਸੰਧਿਆ ਕਾਲ ਕਾ ਸਮੇਂ ਥਾ ਔਰ ਮੈਂ ਸੋਚਣ ਲਗਾ ਕਿ ਅਗਰ ਤੇਰੇ ਕੋਈ ਦਾਏ ਗਾਲ ਵਿੱਚ ਥਾਪੜ ਮਾਰੇ ਤੂੰ ਆਪਣੇ ਬਾਏ ਗਾਲ ਸਾਹਮਣੇ ਕਰ ਦੇ ਅਗਰ ਤੇਰਾ ਕੁੜਤਾ ਕੋਈ ਛੀਨ ਕੇ ਲੈ ਜਾ ਤੂੰ ਆਪਣੀ ਚਾਦਰ ਵੀ ਉਸਕੋ ਦੇ ਦੇ ਕਿਸੇ ਪਰ ਦੋਸ਼ ਮਤ ਲਗਾਓ ਤੁਮ ਜਗਤ ਕਾ ਰੋਸ਼ਨੀ ਹੋ ਤੁਮ ਜਗਤ ਕਾ ਦੀਪਕ ਹੋ ਜਬ ਜੀ ਮੈਂ ਪੜ ਰਹਾ ਥਾ ਤੋ ਅਚਾਨਕ ਮੈਂ ਲਗਾ ਕਿ ਹਮਾਰੇ ਜਿਤਨੇ ਵੀ ਅਵਤਾਰ ਹੋਏ ਜਿਤਨੇ ਵੀ ਦਰਸ਼ਨ ਹੋਏ ਜਿਤਨਾ ਮੇਰਾ ਅਧਿਐਨ ਥਾ ਉਸਮੇ ਸੇ ਕੋਈ ਵੀ ਇਤਨਾ ਮਾਇਨੇ ਨਹੀਂ ਰੱਖਤਾ ਥਾ ਕਿਉਂਕਿ ਜਿਤਨੇ ਲੋਕ ਥੇ ਮੈਂ ਭਾਰਤ ਕੇ ਦਰਸ਼ਨ ਕੋ ਦੇਣ ਲਗਾ ਮੈਨੇ ਕਿਹਾ ਭਗਵਾਨ ਰਾਮ ਕਾ ਜੀਵਨ ਬੜਾ ਉੱਤਮ ਮਰਿਆਦਾ ਪੁਰਸ਼ੋਤਮ ਕਾ ਜੀਵਨ ਥਾ ਪਰ ਜਬ ਬਾਲੀ ਔਰ ਸੁਗਰੀਵ ਕੀ ਬਾਤ ਹੋਈ ਤੋ ਉਹਨੇ ਸੁਗਰੀਵ ਕੀ ਸਹਾਇਤਾ ਕਰਨ ਕੇ ਲਈ ਬਾਲੀ ਕੋ ਧੋਖੇ ਸੇ ਮਰਵਾ ਦਿਆ ਤੋ ਮੈਨੇ ਕਿਹਾ ਨਹੀਂ ਰਾਮ ਕੇ ਜੀਵਨ ਮੇਂ ਵੀ ਦੋਸ਼ ਥਾ ਜਬ ਕ੍ਰਿਸ਼ਨ ਕੇ ਜੀਵਨ ਕੋ ਮੈਂ ਦੇਖਣੇ ਲਗਾ ਤੋ ਮੈਨੇ ਪਾਇਆ ਕਿ ਕ੍ਰਿਸ਼ਨ ਨੇ ਵੀ ਇੱਕ ਦੋਸ਼ ਕੀਆ ਥਾ ਜਬ ਬਾਬਾ ਯੁੱਧ ਹੋ ਰਹਾ ਥਾ ਤੋ ਉਸ ਯੁੱਧ ਕੇ ਅੰਦਰ ਜਬ ਦ੍ਰੋਣਾਚਾਰਿਆ ਕਿਸੇ ਤਰ੍ਹਾਂ ਸੇ ਹਾਰਨੇ ਕੇ ਲਈ ਤਿਆਰ ਨਹੀਂ ਥੇ ਔਰ ਸਾਰੀ ਪਾਂਡਵੋਂ ਕੀ ਸੇਨਾ ਕੋ ਸਮਾਪਤ ਕਰ ਰਹੇ ਥੇ ਤੋ ਉਸ ਸਮੇਂ ਪ੍ਰਸ਼ਨ ਆਇਆ ਕਿ ਕਿਸ ਤਰ੍ਹਾਂ ਸੇ ਦ੍ਰੋਣਾਚਾਰਿ ਕੋ ਹਤਾਸ਼ ਕੀਆ ਜਾਏ ਯੁੱਧ ਕੇ ਮੈਦਾਨ ਸੇ ਹਟਾਇਆ
1: ਜਾਏ
0: ਤਬ ਕ੍ਰਿਸ਼ਨ ਨੇ ਯੁਧਿਸ਼ਠਿਰ ਕੋ ਜੋ ਅਰਜੁਨ ਕੇ ਬੜੇ ਭਾਈ ਥੇ ਉਨਕੋ ਕਿਹਾ ਜੋ ਸਤਿਆਵਾਦੀ ਕਹਿਲਾਤੇ ਥੇ ਸਤਿਆਵਾਦੀ ਯੁਧਿਸ਼ਠਿਰ ਉਨਕੋ ਕਿਹਾ ਕਿ ਤੁਮ ਜਾ ਕਰਕੇ ਯਦਿ ਦ੍ਰੋਣਾਚਾਰਿ ਕੇ ਪਾਸ ਯੇ ਕਹੋ ਕਿ ਅਸ਼ਵਸਥਾਮਾ ਹਤੋ ਨਰੋਵਾ ਕੁੰਜਰੋਵਾ ਤੁਮਾਰਾ ਇਕਲੌਤਾ ਪੁੱਤਰ ਅਸ਼ਵਸਥਾਮਾ ਮਾਰਾ ਗਿਆ ਹੈ ਔਰ ਧੀਮੇ ਸੇ ਕਹਿ ਕੇ ਜ਼ੋਰ ਸੇ ਕਹਿ ਕੇ ਔਰ ਧੀਮੇ ਸੇ ਗੁਜਰ ਜਾਓ ਆਗੇ ਜਾ ਕੇ ਹਾਥੀ ਥਾ ਜਾਂ ਆਦਮੀ ਮਾਲੂਮ ਨਹੀਂ ਔਰ ਉਸ ਸੇ ਪਹਿਲੇ ਇੱਕ ਅਸ਼ਵਸਥਾਮਾ ਨਾਮ ਕਾ ਇੱਕ ਹਾਥੀ ਥਾ ਉਸਕੋ ਮਰਵਾ ਦਿਆ ਗਿਆ ਔਰ ਜੋ ਹੀ ਉਹਨਾਂ ਨੇ ਸੁਣਾ ਦ੍ਰੋਣਾਚਾਰਿਆ ਨੇ ਕਿ ਅਸ਼ਵਸਥਾਮਾ ਹਤੋ ਨਰੋਵਾ ਕੁੰਜਰੋਵਾ ਤੋ ਉਹਨਾਂ ਨੇ ਸੋਚਿਆ ਕਿ ਮੇਰਾ ਪੁੱਤਰ ਮਾਰਾ ਗਿਆ ਉਹ ਹਤੋ ਅਸਾਹਿਤ ਹੋ ਗਏ ਔਰ ਉਹਨਾਂ ਨੇ ਬਾਣ ਚਲਾਉਣਾ ਬੰਦ ਕਰ ਦਿਆ ਔਰ ਉਸ ਦਿਨ ਪਾਂਡਵੋਂ ਕੀ ਸੈਨਾ ਬਚ ਗਈ ਜੋ ਨਾ ਵਿਨਾਸ਼ ਹੋਣਾ ਥਾ ਮੈਂ ਕ੍ਰਿਸ਼ਨ ਕਿਉਂ ਝੂਠ ਬੋਲਿਆ
1: ਝੂਠ ਬੋਲਾ ਨਾ ਉਸ ਟਾਈਮ
0: ਔਰ ਵੀ ਮੈਂ ਜੀਵਨ ਕੇ ਅੰਦਰ ਬਹੁਤ ਲੋਕੋਂ ਕੋ ਦੇਖਾ ਜੋ ਬੜੇ ਬੜੇ ਅਵਤਾਰ ਥੇ ਬੜੀ ਬੜੀ ਬਾਤੇ ਥੀ ਬੜੇ ਬੜੇ ਮਹਾਂਪੁਰਸ਼ ਥੇ ਬੜੇ ਬੜੇ ਉਪਦੇਸ਼ਕ ਥੇ ਕਹੀਂ ਕਹੀਂ ਜੀਵਨ ਕੇ ਅੰਦਰ ਉਨਕਾ ਜੀਵਨ ਉਸ ਸਤਰ ਪਰ ਨਹੀਂ ਆਤਾ ਥਾ ਜਿਸ ਸਤਰ ਕੇ ਉੱਪਰ ਉਸ ਉਪਦੇਸ਼ ਕੋ ਜੋ ਸਰਮਨ ਔਨ ਦ ਮਾਊਂਟ ਪਰਵਤ ਉਪਦੇਸ਼ ਮੈਂ ਪੜ੍ਹ ਰਿਹਾ ਥਾ ਉਸਕੇ ਸਮਾਂ ਤੋ ਮੇਰੇ ਸਾਹਮਣੇ ਪ੍ਰਸ਼ਨ ਆਇਆ ਕਿ ਇਹ ਕੌਣ ਹੈ ਆਦਮੀ ਉਪਦੇਸ਼ਕ ਇਹ ਕੋ ਮਨੁਸ਼ ਇਸਕੇ ਜੀਵਨ ਕੇ ਅੰਦਰ ਅਗਰ ਮੈਂ ਜੀਵਨ ਕੀ ਤਰਾਜੂ ਲੈ ਕਰਕੇ ਤੋਲਾ ਸੰਸਾਰ ਕੇ ਜਿਤਨੇ ਮਹਾਂਪੁਰਸ਼ ਔਰ ਉਨਕੇ ਉਪਦੇਸ਼ ਥੇ ਉਨਕੋ ਰੱਖ ਦਿਆ ਇੱਕ ਤਰਫ ਔਰ ਇੱਕ ਤਰਫ ਮੈਂ ਜੋ ਪਰਉਦੇਸ਼ ਕੇ ਅੰਦਰ ਜੋ ਉਪਦੇਸ਼ ਦਿਆ ਗਿਆ ਉਸਕੋ ਰੱਖ ਦਿਆ ਔਰ ਮੈਂ ਦੇਖਾ ਕਿ ਤਰਾਜੂ ਕਾ ਜੋ ਪਰਵਾ ਹੈ ਉਹ ਉਸ ਤਰ੍ਹਾਂ ਭਾਰੀ ਹੈ ਜੋ ਪਰਉਦੇਸ਼ ਮੈਂ ਜਬ ਮੈਂ ਸੋਚ ਹੀ ਰਿਹਾ ਥਾ ਤੋ ਅਚਾਨਕ ਮੇਰੇ ਉਸ ਹੌਸਟਲ ਕਮਰੇ ਮੇਂ ਜਿਸ ਮੈਂ ਰਹਿਤਾ ਥਾ ਅਚਾਨਕ ਇੱਕ ਆਵਾਜ਼ ਆਈ ਜੈਸੇ ਕੋਈ ਬਾਹਰ ਸੇ ਬੋਲ ਰਿਹਾ ਹੋ ਔਰ ਕਹਿ ਰਿਹਾ ਥਾ ਮੈਂ ਵਹੀ ਹੂੰ ਜਿਸਕੋ ਤੂੰ ਬਚਪਨ ਸੇ ਢੂੰਢ ਰਿਹਾ ਹੈ ਮੇਰੇ ਸਾਹਮਣੇ ਬੜਾ ਬੜਾ ਅਜੂਬਾ ਹੋ ਗਿਆ ਮੈਨੂੰ ਬਚਪਨ ਸੇ ਤੋ ਮੈਂ ਪਰਮੇਸ਼ਵਰ ਕੋ ਢੂੰਢ ਰਿਹਾ ਹੂੰ ਤੋ ਮੈਂ ਆਪਣੇ ਆਪ ਸੇ ਕਿਹਾ ਕਿ ਨਹੀਂ ਯੇ ਤੋ ਕੋਈ ਝੂਠੀ ਆਵਾਜ਼ ਹੈ ਬਾਹਰ ਸੇ ਤੋ ਮੈਂ ਦਰਵਾਜ਼ੇ ਪੇ ਗਿਆ ਮੈਨੂੰ ਖੋਲ ਕੇ ਦੇਖਾ ਮੈਨੂੰ ਕੌਣ ਹੈ ਬਾਹਰ ਤੋ ਕੋਈ ਵੀ ਨਹੀਂ ਥਾ ਮੈਨੂੰ ਦਰਵਾਜ਼ਾ ਬੰਦ ਕਰਕੇ ਆਇਆ ਔਰ ਪਰਤੋਦੇਸ਼ ਕੋ ਫਿਰ ਆਗੇ ਪੜ੍ਹਨੇ ਲਗਾ ਛਟਾ ਦਿਆ ਪੜ੍ਹਨੇ ਲਗਾ ਤੋ ਅੱਜ ਫਿਰ ਆਵਾਜ਼ ਆਈ ਮੈਂ ਵਹੀ ਹੂੰ ਜਿਸਕੋ ਤੂੰ ਬਚਪਨ ਸੇ ਢੂੰਢ ਰਿਹਾ ਹੈ ਔਰ ਉਸਕੇ ਬਾਅਦ ਜਬ ਮੈਂ ਸੋਚ ਰਿਹਾ ਥਾ ਕਿ ਕਿਸਕੀ ਆਵਾਜ਼ ਹੋ ਸਕਦੀ ਹੈ ਅਚਾਨਕ ਜਿਸ ਕਮਰੇ ਮੈਂ ਬੈਠਾ ਹੋਇਆ ਥਾ ਉਹ ਕਮਰਾ ਰੋਸ਼ਨੀ ਸੇ ਭਰ ਗਿਆ
1: ਆਮੀਨ
0: ਬਿਲਕੁਲ ਰੋਸ਼ਨੀ ਸੇ ਭਰ ਗਿਆ ਔਰ ਇਤਨੀ ਰੋਸ਼ਨੀ ਸੇ ਭਰ ਗਿਆ ਔਰ ਉਹ ਰੋਸ਼ਨੀ ਐਸੀ ਨਹੀਂ ਥੀ ਜੈਸੀ ਬਲਬ ਔਰ ਟਿਊਬਲਾਈਟਸ ਕੀ ਹੋਤੀ ਹੈ ਯਾ ਸਰਚ ਲਾਈਟ ਕੀ ਹੋਤੀ ਹੈ ਇੱਕ ਅਜੀਬ ਸੀ ਰੋਸ਼ਨੀ ਥੀ ਐਸਾ ਲੱਗਾ ਜੈਸੇ ਉੱਪਰ ਸੇ ਔਰ ਅਚਾਨਕ ਜਿਸੇ ਕਿਸੇ ਨੇ ਮੁਝੇ ਥਾਮ ਲਿਆ ਔਰ ਮੈਂ ਦੇਖਾ ਉਸਮੇ ਸੇ ਦਰਸ਼ਨ ਦੇਖ ਕਰਕੇ ਦੇਖਾ ਕਿ ਇੱਕ ਵਿਅਕਤੀ ਖੜਾ ਹੈ ਔਰ ਉਹ ਦੋਨੋਂ ਹੱਥ ਫੈਲਾ ਕੇ ਮੁਝੇ ਕਹਿ ਰਿਹਾ ਹੈ ਆ ਮੈਂ ਵਹੀ ਹੂੰ ਜਿਸਕੋ ਤੂੰ ਢੂੰਢ ਰਿਹਾ ਹੈ ਉਸਕੇ ਬਾਅਦ ਮੈਂ ਇੱਕਦਮ ਤੰਦਰਾ ਕੇ ਅੰਦਰ ਚਲਾ ਗਿਆ ਆਤਮਿਕ ਤੰਦਰਾ ਕੇ ਅੰਦਰ ਚਲਾ ਗਿਆ ਔਰ ਮੈਂ ਸੋਚਣ ਲੱਗਾ ਕਿ ਇਹ ਕਿਆ ਹੋ ਸਕਦਾ ਹੈ ਔਰ ਉਸਕੇ ਬਾਅਦ ਕਮਰਾ ਬਿਲਕੁਲ ਅੰਧੇਰਾ ਹੋ ਗਿਆ ਔਰ ਅੰਦਰ ਸੇ ਇੱਕ ਅਜੀਬ ਸ਼ਾਂਤੀ ਔਰ ਢੂੰਢ ਮੇਰੇ ਜੀਵਨ ਮੇਂ ਪੈਦਾ ਹੋ ਗਈ ਔਰ ਜਬ ਯੇ ਘਟਨਾ ਹੋਈ ਤੋ ਮੈਂ ਇਤਨਾ ਵਿਅਗ੍ਰ ਹੋ ਗਿਆ ਇਤਨਾ ਵਿਅਗ੍ਰ ਹੋ ਗਿਆ ਔਰ ਮੈਂ ਕਮਰੇ ਸੇ ਬਾਹਰ ਨਿਕਲ ਗਿਆ ਸਾਂਸ ਲੈਣੇ ਕੇ ਲਈ ਘਬਰਾਹਟ ਕੇ ਅੰਦਰ ਔਰ ਮੁਝੇ ਲਗਾ ਕਿ ਮੁਝੇ ਤੁਰੰਤ ਜਾਣਾ ਚਾਹੀਏ ਮੇਰੇ ਪ੍ਰਿੰਸੀਪਲ ਕੇ ਪਾਸ ਜੋ ਕ੍ਰਿਸ਼ਨ ਥੇ ਕਿਉਂਕਿ ਮੈਂ ਬਾਈਬਲ ਕਾ ਇੱਕ ਹਿੱਸਾ ਪੜ੍ਹ ਰਿਹਾ ਥਾ ਤੋ ਮੈਂ ਉਸ ਸੇ ਪੁੱਛਣਾ ਚਾਹਤਾ ਕਿ ਕਿਆ ਹੈ ਮੇਰਾ ਅਨੁਭਵ वीवी जॉन जो बाद में यूनिवर्सिटी के, राजस्थान यूनिवर्सिटी के कुलपति हो गए और बाद में दिल्ली यूनिवर्सिटी के कुलपति थे, मैं उनके पास दौड़ के गया अपनी साइकिल लेकर के, जो उनका बंगला सामने ही था मेरा हॉस्टल के। और मैंने जाते ही सबसे पहला सवाल उनसे किया, सर टेल मी हु इज जीसस क्राइस्ट। और मैंने उनको एटमॉस्फेयर अपना जो अनुभव था वो बताया। तो उन्होंने कहा कि यू आर टू रिलीजियस, क्या बात है। मैंने कहा मैं इसे पढ़ रहा था इसको। तो उन्होंने मुझे कहा कि आई टेल यू। उन्होंने मुझे अपनी गाड़ी में शोहर को बुलाया और कहा कि इनको ले जाओ बिशप साहब के पास, और जो रोमन कैथोलिक के बिशप थे उनके पास उन्होंने मुझे भेज दिया। वहाँ एक फ्रेंच बिशप थे उनके पास भेज दिया उन्होंने, और उनको जाके मैंने अपना ये फिर से अनुभव नरेट किया उसी शाम को। तो उन्होंने कहा कि टिल यू वॉन्ट बिकम ए क्रिश्चियन यू कैन नॉट नो दीज थिंग्स, कुछ नहीं जान सकते जब तक तुम मसीह नहीं बनोगे, ईसाई नहीं बनोगे। मैंने कहा आई हेट टू बी ए क्रिश्चियन, पर मुझे बताओ यीशु ख्रिस्ट कौन है। तो उसने कहा जब तक तुम मसीह नहीं बनोगे, तुम्हारा बपतिस्मा नहीं हुआ, तब तुम कुछ नहीं जान सकते। तुम्हारा ख्रिस्टीकरण नहीं हुआ, कुछ नहीं जान सकते। मैंने कहा नहीं, मैं घृणा करता हूँ इस बात से। तो उन्होंने कहा नहीं, क्योंकि तुम प्रधान पुरोहित पुत्र हो और मैं तुमको ये बातें नहीं बता सकता। तो मैं बहुत निराश हुआ वहाँ से, बहुत निराश हुआ। मैं हॉस्टल कमरे में लौट के आ गया, पर मेरे मन में एक उत्सुकता जगी कि यीशु ख्रिस्ट कौन है, कहाँ मिल सकता है। तो जिस उपदेश को मैं पढ़ रहा था उस उपदेश से लग रहा था कि ये जीवन उन लोगों के पास होना चाहिए जो उनके पीछे उनकी मान्यता को मानते हैं, उनके धर्म को मानते हैं, उनके आदर्शों को मानते हैं। मेरे साथ बहुत से बच्चे जो क्रिश्चन थे, बच्चियां जो क्रिश्चन थी पढ़ती थी कॉलेज के अंदर, मैं उनके जीवन को देखने लगा कि सर्वनंद अमाउंट की सब बातें उनके जीवन में है कि नहीं है। एक दिन मैंने कुछ लड़कियों का, मेरे साथ पिक्चर देखने कौन कौन चलेगा, तो उनमें जितनी क्रिश्चियन लड़कियां थी उन्होंने कहा कि हम चलेंगे। परंतु एक हिंदू लड़की थी, उसने कहा मैं नहीं चलूंगी। मैंने कहा क्यों, तुम क्यों नहीं चलोगी? कि नहीं, मेरे पापा डांटेंगे मुझे शाम को अगर मैं घर नहीं लौटूंगी। तो मैंने उन क्रिश्चियन बच्चों से पूछा कि डोंट यू फियर योर पेरेंट्स, परमेश्वर का वचन तो कहता है ऑनर योर पेरेंट्स एंड ओबे योर पेरेंट्स। तो उन्होंने कहा वी डैम केयर फॉर दैट।
1: अच्छा,
0: तब मुझे बहुत दुख हुआ इस बात को सुन करके कि मसीह होकर भी, ईसाई होकर भी, वो परमेश्वर के वचन को मानने के लिए तैयार नहीं है। तब मुझे लगा कि ऐसा लगता है कि बाइबल एक हिपोक्रेसी है, कि आदर्शवाद की बातें तो बहुत कही जाती हैं परंतु जीवन के अंदर परोपदेश का कुछ बात देखने को नहीं मिलती है,
1: प्रैक्टिकल नहीं।
0: पहला प्रश्न मेरे सामने आया, और तब पहला मेरे जीवन का अनुभव ये हुआ कि मैंने इतना क्रोध मुझे आया कि ये सब हिपोक्रेसी है, और वो जो मैं मेरे मन के अंदर ख्रिस्ट विरोधी भावनाएं थी वो पनप गई फिर से। और मैंने अपनी लाइब्रेरी से, कॉलेज की लाइब्रेरी से बाइबल के 3 वर्शन थे, एक हिंदी में था, एक इंग्लिश में था, एक उर्दू में था, वो तीनों निकलवाए, इशू करवाए। और इशू करवाए पहली बार मैंने ये किया कि वहाँ के पोर्च में खड़े होकर, कॉलेज के पोर्च में खड़े होकर उन तीनों बाइबलों को आग लगा दी।
1: अच्छा,
0: लड़कों को बुलाकर।
1: मतलब आप में इतनी घृणा बनी,
0: इतनी घृणा पैदा हुई। और मैंने कहा हियर इज द इंस्टेंस ऑफ हिपोक्रेसी, एक धर्मवाद जो है झूठा धर्मवाद है उसका देखो बखौल कितना बड़ा होता है। और लोगों ने ताली बजाई, लड़कों ने ताली बजाई, केरोसिन डाल के जला दिया। मैं इतना घृणित था, इतना गिरा हुआ था, परंतु मेरे सामने बराबर प्रश्न ही बना रहता था। उसके बाद संसार में फैल गया, संसार में बदल गया, पर मेरे सामने निरंतर एक प्रश्न बना रहा कि परमेश्वर कौन है, किस तरह से मैं उसको पा सकता हूँ। तब फिर उसके बाद में दोबारा एक दफ़े जीवन के अंदर सब, मैं सब कुछ भूल करके भटक गया। जैसा अभी शुरू में आपने बताया था, मैं फिल्म इंडस्ट्री में चला गया, फिल्म इंडस्ट्री से लौट करके मैं चीफ एग्जीक्यूटिव हो गया इंडस्ट्रीज के अंदर। उस दौरान मैं कांग्रेस पार्टी में आ गया। एक घटना मुझे याद आती है जिसमें मेरे जीवन के अंदर सबसे बड़ा मोड़ आया, इसी दिल्ली की बात है। 1 जनवरी 1976 की बात है, 77 की, क्षमा कीजिए, जब मैं